ਅਸ਼ੋ ਤੋਂ ਖਾਣੀਆਂ ਬੰਦਿਆਂ ਦੋ ਰੋਟੀਆਂ ਤਾਂ ਗੀਤੇ ਦੇ ਬੋਲ ਜਿਹੜਾ ਸੀ ਬੜੇ ਪਿਆਰੇ ਨੇ ਤੁਸੀਂ ਸਾਰੇ ਹੀ ਸੁਣਿਆ ਇਹ ਪਿਆਰਾ ਦੇ ਆ ਭਜਨ। ਇਸ ਭਜਨ ਦੀ ਫਰਮਾਇਸ਼ ਆਹ ਜੋ ਆਈ

0: ਰਿਸ਼ਤਿਆਂ ਦੀ ਜ਼ਿੰਦਗੀ 'ਚ ਬੜੀ ਅਹਿਮ ਭੂਮਿਕਾ ਅਦਾ ਕਰਦੇ ਹੈ। ਰਿਸ਼ਤਿਆਂ 'ਚ ਮਿਠਾਸ ਜਿਹੜਾ ਹੈ ਅਸੀਂ ਕਿਸ ਪ੍ਰਕਾਰ ਭਰੀ ਸਕਦੇ ਜਾਂ ਆਪਣੀਆਂ ਰਿਸ਼ਤਿਆਂ 'ਚ ਜਿਹੜਾ ਅਹਿਮੀਅਤ ਹੈ ਸੇ ਕਿਸ ਪ੍ਰਕਾਰ ਅਸੀਂ ਦੇ ਸਕਦੇ। ਅਗਰ ਅਸੀਂ ਗੱਲ ਕਰੀਏ ਰਿਸ਼ਤਿਆਂ 'ਚ ਆਪਣਾਪਨ ਅਨਮੋਲ ਜਿਹੜਾ ਮੋਤੀ ਹਨ, ਅਗਰ ਇੱਕ ਵੀ ਮੋਤੀ ਜਿਹੜਾ ਸੇ ਨੀਚੇ ਗਿਰ ਜਾਂਦਾ ਹੈ ਤਾਂ ਅਸੀਂ ਹਮੇਸ਼ਾ ਚਾਹੇ ਸੇ ਦੋਸਤ ਹਨ, ਚਾਹੇ ਸੇ ਅਸੀਂ ਦੇ ਰਿਸ਼ਤੇ ਨ, ਚਾਹੇ ਸੇ ਅਸੀਂ ਦੀ ਫੈਮਿਲੀ ਹੈ, ਅਗਰ ਅਸੀਂ ਇੱਕ ਮੋਤੀ ਜਿਹੜਾ ਸੇ ਨੀਚੇ ਗਿਰ ਜਾਂਦਾ ਹੈ ਕਨੇ ਅਸੀਂ ਝੁਕੀ ਕਰੀ ਉਸ ਜੋ ਉਠਾਈ ਲੈਂਦੇ ਨਾ ਤਾਂ ਅਸੀਂ ਦਾ ਕੁਛ ਨਹੀਂ ਜਿਹੜਾ ਸੇ ਜਾਂਦਾ ਹੈ। ਝੁਕਣਾ ਵੀ ਕਈ ਵਾਰ ਜ਼ਰੂਰੀ ਹੁੰਦਾ ਅਗਰ ਅਸੀਂ ਰਿਸ਼ਤਿਆਂ ਦੀ ਅਹਿਮੀਅਤ ਸਮਝਦੇ ਨਾ ਤਾਂ। ਕਨੇ ਹਮੇਸ਼ਾ ਅਗਰ ਅਸੀਂ ਅਗਰ ਜ਼ਿਆਦਾ ਸੋਚ ਵਿਚਾਰ ਕਰਦੇ ਨਾ ਜਾਂ ਆਪਣੇ 'ਚ ਹੀ ਰਹਿੰਦੇ ਨਾ ਤਾਂ ਹਾਂ ਤਿੰਨਾਂ ਰਿਸ਼ਤਿਆਂ ਜੋ ਜ਼ਰੂਰ ਜਿਹੜਾ ਸੇ ਖੋਈਂਦੇ ਨਾ। ਜ਼ਿੰਦਗੀ ਹੈ, ਜ਼ਿੰਦਗੀ 'ਚ ਹਮੇਸ਼ਾ ਹਰ ਚੀਜ਼ ਅੱਛੀ ਲੱਗਦੀ ਹੈ। ਤੁਹਾਂ ਸਾਰਿਆਂ 'ਚੋਂ ਹੀ ਪਤਾ ਹੈ ਕਿ ਫੈਮਿਲੀ ਦੀ ਗੱਲ ਹਮੇਸ਼ਾ ਅਸੀਂ ਕਰਦੇ ਨਾ। ਕਨੇ ਫੈਮਿਲੀ ਜਿਹੜਾ ਸਿਆਹਾਂ ਦੀ ਜ਼ਿੰਦਗੀ 'ਚ ਬੜੀ ਅਹਿਮ ਭੂਮਿਕਾ ਅਦਾ ਕਰਦੀ ਹੈ। ਕਨੇ ਅਗਲੇ ਜਿਹੜਾ ਸ਼ਰੋਤਾ ਨਾ ਤਿੰਨਾਂ ਕਨੇ ਕਰਦੇ ਨਾ ਗੱਲਬਾਤ। ਹੈਲੋ,
1: ਹਾਂਜੀ,
0: ਨਮਸਤੇ ਜੀ,
1: ਨਮਸਕਾਰ ਜੀ।
0: ਜੀ ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
1: ਹਾਂਜੀ ਠੀਕ ਠਾਕ, ਤੁਸੀਂ ਸੁਣਾ?
0: ਜੀ ਹਾਂ ਠੀਕ ਠਾਕ ਹੈ ਜੀ। ਤੁਹਾਂ ਕੁੱਥੋਂ ਤੇ ਬੋਲਾ ਦੇ, ਕਨੇ ਕਿਆ ਨਾਂ ਜੀ ਹੈ ਤੁਹਾਡਾ?
1: ਹਾਂਜੀ ਬੀਨਾ ਨਾ, ਕਨੇ ਖਨਿਆਰੇ ਤੋਂ ਬੋਲਾ ਦੇ।
0: ਜੀ ਬੀਨਾ ਜੀ, ਕਿਆ ਕੰਮ ਕਰ ਲਿਆ ਤੁਹਾਂ, ਕਿਆ ਕਰਾ ਦੇ?
1: ਬਸ ਖਾਣਾ ਬਣਾ ਦੇ
0: ਜੀ। ਖਾਣਾ ਬਣਾ ਦੇ?
1: ਖਾਣਾ ਬਣਾਉਂਦਾ ਕਨੇ
0: ਜੀ। ਕਿਆ ਬਣਾਈ ਤਾਂ ਅੱਜ ਤੁਹਾਂ ਸਪੈਸ਼ਲ?
1: ਅੱਜ ਮਟਰ ਪਨੀਰ ਕਨੇ ਚੋਲ
0: ਜੀ। ਅੱਛਾ, ਮਟਰ ਪਨੀਰ ਬਣਾਈ ਤੇ ਤੁਹਾਂ?
1: ਹਾਂਜੀ,
0: ਤਾਂ ਆਉਣਾ ਹੀ ਪੋਣਾ ਹੈ ਨਾ ਜੀ।
1: ਉਹ ਤਾਂ
0: ਜੀ ਜੀ
1: ਉਹ ਖਾਈ ਲਿਆ ਖਾਣਾ
0: ਜੀ ਜੀ ਜੀ। ਤਾਂ ਬੀਨਾ ਜੀ, ਔਰ ਨੋਇਤਾ ਜੀ ਖਨਿਆਰੇ ਦੀ ਮੌਸਮ ਕਦੇ ਹੈ ਉਸ ਸਾਈਡ?
1: ਮੌਸਮ ਘੜੀਆਂ ਗਰਮੀ ਹੋਈ ਜਾ ਰਹੀ, ਘੜੀਆਂ ਠੰਡ ਹੋਈ ਜਾ ਰਹੀ
0: ਜੀ। ਮੌਸਮ ਜਿਹੜਾ ਸੇ ਕੁਤੇ ਨਾ ਕੁਤੇ ਆਪਣਾ ਜਿਹੜਾ ਬਦਲਾਵ ਹੈ ਸੇ ਜ਼ਰੂਰ ਲੈਦਾ ਹੈ ਨਾ ਜੀ।
1: ਹਾਂਜੀ,
0: ਤਾਂ ਫਿਰ ਤੇ ਜਿਹੜਾ ਬਾਰਿਸ਼ ਵਾਲਾ ਮਾਹੌਲ ਹੈ, ਤੂਫਾਨ ਵਾਲਾ ਮਾਹੌਲ ਹੈ, ਸੇ ਦੱਸਿਆ ਹੈ ਕਿ 4 ਦਿਨ ਜਿਹੜਾ ਸੇ ਵਰਖਾ ਫਿਰ ਤੇ ਸ਼ੁਰੂ ਹੋ ਜਾਣੀ ਹੈ ਨਾ ਜੀ। ਕੱਲ ਤੇ 7 ਜੂਨ ਤੱਕ ਜਿਹੜਾ ਸੇ ਬਾਦਲ ਕਨੇ ਗਰਮੀ ਜਿਹੜਾ ਸੇ ਦਿਖਣੇ ਜੋ ਮਿਲਣੀ, ਕਦੀ ਧੁੱਪ ਹੈ ਕਦੀ ਛਾਂ ਹੋਵੇ ਨਾ ਜੀ।
1: ਹਾਂਜੀ, ਤੁਹਾਨੂੰ ਦਿਖਣ ਲੱਗਣੇ ਆ ਰਹੇ ਠੰਡ ਪੱਖੇ ਜਰਾ ਜ਼ਰੂਰਤ ਨਹੀਂ ਪਉਂਦੀ
0: ਜੀ, ਬੜਾ ਜ਼ਿਆਦਾ ਮੌਸਮ ਚੇਂਜ ਹੋਈ ਹੈ।
1: ਹੁਣ ਤਾਂ ਪੱਖਿਆਂ ਦੀ ਜ਼ਰੂਰਤ
0: ਜੀ, ਪੱਖਿਆਂ ਦੀ ਵੀ ਜ਼ਰੂਰਤ ਖਨਿਆਰਾ ਹੈ ਪੋ ਦੀ।
1: ਹਾਂਜੀ
0: ਜੀ, ਖਨਿਆਰਾ ਤੇ ਇਤਨੀ ਜ਼ਿਆਦਾ ਠੰਡ ਹੁੰਦੀ ਸੀ ਕਿ ਬਿਲਕੁਲ ਪੱਖੇ ਏਸੀ ਦੀ ਜ਼ਰੂਰਤ ਨਹੀਂ ਪੈਂਦੀ ਸੀ ਨਾ ਜੀ। ਜੀ ਤਾਂ ਬੀਨਾ ਜੀ, ਤੁਹਾਂ ਇਹ ਕਿਆ ਲੱਗਦਾ ਰਿਸ਼ਤਿਆਂ 'ਚ ਮਿਠਾਸ ਕਿਸ ਪ੍ਰਕਾਰ ਹੋਣਾ ਚਾਹੀਦੀ, ਆਪਣਾਪਨ ਕਿਸ ਪ੍ਰਕਾਰ ਹੋਣਾ ਚਾਹੀਦਾ?
1: ਹਾਂਜੀ,
0: ਜਿਹੜਾ ਅਸਾਂ ਦੇ ਰਿਸ਼ਤੇ ਨਾ ਜੀ,
1: ਹਾਂਜੀ
0: ਜੀ, ਤਿੰਨਾਂ 'ਚ ਮਿਠਾਸ ਕਿਸ ਪ੍ਰਕਾਰ ਹੋਣਾ ਚਾਹੀਦੀ?
1: ਹਾਂਜੀ
0: ਜੀ, ਆਪਣਾਪਨ ਜਿਹੜਾ ਇਸੇ ਕੁਥੀ ਨਾ ਕੁਥੀ ਅਸਾਂ ਜੋ ਦਿਖਣੇ ਜੋ ਨਹੀਂ ਮਿਲਾ ਦਾ
1: ਅੱਛੇ ਬਣ ਕੇ ਰਹਿਣਾ
0: ਜੀ,
1: ਹੋਰ ਕਿਆ, ਠੀਕ ਰਹਿਣਾ, ਸਾਰੇ ਨੇ ਮਿੱਠੀ ਜ਼ਬਾਨ ਰੱਖਣੀ
0: ਜੀ।
1: ਹਾਂਜੀ, ਹੋਰ ਕਿਆ
0: ਜ਼ਿੰਦਗੀ ਚ ਬੜੀ ਮਾਇਨੇ ਰੱਖਦੀ ਹੈ ਨਾ ਜੀ ਇਹ ਚੀਜ਼। ਅਗਰ ਅਸਾਂ ਕਿਸੇ ਦੀ ਮਦਦ ਕਰੀ ਸਕਣ ਤਾਂ ਸਭੀ ਜ਼ਰੂਰ ਕਰਾ ਨਾ ਜੀ।
1: ਹਾਂਜੀ,
0: ਕਿਉਂਕਿ ਕਈ ਵਾਰ ਹੁੰਦਾ ਨਾ ਕਿ ਚਾਹੇ ਬਜ਼ੁਰਗ ਹਨ ਚਾਹੇ ਕੋਈ ਵੀ ਹੈ, ਕੁਸੀ ਜੋ ਵੀ ਅਸਾਂ ਦੀ ਮਦਦ ਦੀ ਜ਼ਰੂਰਤ ਕੱਲੂ ਵੀ ਪੈ ਸਕਦੀ ਨਾ ਜੀ।
1: ਹਾਂਜੀ
0: ਜੀ, ਕਈ ਵਾਰ ਅਸਾਂ ਬੱਸ 'ਚ ਜਾਂਦੇ ਨਾ, ਅਸਾਂ ਟਰੈਵਲ ਕਰਾਂ ਹੁੰਦੇ ਤਾਂ ਕਈ ਵਾਰ ਬਜ਼ੁਰਗ ਜਿਹੜਾ ਨਾ ਅਸਾਂ ਦੇ ਆਸ ਪਾਸ ਹੀ ਖੜ੍ਹੇ ਹੁੰਦੇ ਤਾਂ ਥੋੜ੍ਹਾ ਜਿਹਾ ਦੇਖੀ ਕਰੀ ਬੁਰਾ ਲੱਗਦਾ ਕਿ ਨਹੀਂ ਅਸਾਂ ਬਜ਼ੁਰਗਾਂ ਦੀ ਜਿਹੜਾ ਸੈ ਮਦਦ ਨਹੀਂ ਕਰਦੇ ਕੁਥੀ ਨਾ ਕੁਥੀ। ਕਈ ਵਾਰ ਬੱਚੇ ਜਿਹੜਾ ਸੈ, ਚਲੋ ਬਜ਼ੁਰਗ ਤਾਂ ਖੜਾ ਨਹੀਂ ਹੋਈ ਸਕਦੇ, ਬੱਚੇ ਤਾਂ ਖੜਾ ਹੋਈ ਸਕਦੇ ਨਾ ਜੀ।
1: ਹਾਂਜੀ
0: ਜੀ, ਤਾਂ ਥੋੜ੍ਹਾ ਜਿਹਾ ਅਗਰ ਅਸਾਂ प्यार भावना एक दूसरे अंदर रख देना या किसी की मदद कर देना तो खुद जो